ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਤਾਂ ਕੁਰ ਤੁਮ ਪੇ ਅਰਦਾਸਾ ਜੀਓ ਪਿੰਡ ਸਭ ਤੇਰੇ ਰਾਸ

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਨੇ ਦਿਆਏ ਫਿਰ ਅਨਗਲ ਗੁਰੂ ਤੇ ਅਮਰਦਾਸ ਰਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਆਰਾਏ ਸ੍ਰੀ ਹਰ ਕ੍ਰਿਸ਼ਨ ਦਿਆਏ ਜਿਤੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਏ ਕਰ ਨਾਉ ਨੇ ਦਾਵੇ ਦਾਇ ਸਭ ਤਾਇ ਹੋਏ ਸਾਇ ਦਾਸ ਵੇ ਪਾਚਾਇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤਾਇ ਹੋਏ ਸਾਇ ਦਾਸਾ ਪਤੀ ਸ਼ਾਇਨ ਦੀ ਜੋਗ ਦਾਨ ਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਤੀ ਦਾ ਦਾਦੀ ਅੰਦਰ ਰੱਖੇ ਬੋਲ ਜੀ ਸਤਨਾਮ ਪੰਜ ਪਿਆਰੇ ਚੌਹਬ ਸਾਹਿਬ ਸਾਰੇ ਚਲੇ ਮੁਕਤੀਆਂ ਹੱਥੀਏ ਜਾਪੀਏ ਥੰਪੀਏ ਜਿਨ ਨਾਮ ਜਾਪੀਏ ਵੰਦ ਚਾਕੀ ਦੇਗ ਚਲਾਏ ਦੇਗ ਵਾਹੀ ਦੇਗ ਆਂਦ ਤਿਤ ਕੀਤਾ ਤਿੰਨ ਪਿਆਰੇ ਸੱਚਿਆਰੇ ਇੰਦੀ ਕਮਾਇ ਦਾਦੀ ਅੰਦਰ ਕੇ ਬੋਲ ਜੀ ਸਤਨਾਮ ਜਿਨ ਸਿੰਘ ਸਿੰਘਰ ਦੇ ਧਰਮ ਹੈ ਸਿਸ ਦਿੱਤੇ ਬਨ ਬਨ ਕਥਾਏ ਖੋਪ ਹਰਿਆਨ ਚਰਕਰ ਦੇ ਚਾਰੇ ਆਰੇ ਨਾ ਚਰੇ ਗਏ ਗੁਰਦੁਆਰੇ ਦੇ ਸੇਵਲੇ ਗੁਰੂ ਪਾਣੀ ਕੀਤੀਆ ਧਰਮ ਨਾਹੀ ਆਰੇ ਸਟਿਕੀ ਖੇਤ ਸੋ ਸਵਾਸਾਂ ਨਾ ਨਿਭਾਏ ਤਿੰਨ ਦੀ ਕਮਾਈ ਦਾਦੀ ਅੰਦਰ ਕੇ ਬੋਲ ਜੀ ਸਤਨਾਮ ਸਾਰੇ ਤਕ ਤਤ ਸਰਬਤ ਗੁਰਦੁਆਰੇ ਦਾਦੀ ਅੰਦਰ ਕੇ ਬੋਲ ਜੀ ਸਤਨਾਮ ਪ੍ਰਿਤ ਮੇ ਸਰਬਤ ਕੌ ਸੇ ਜੀ ਕੇ ਅਰਦਾਸ ਜੀ ਸਰਬਤ ਕੌ ਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਰ ਕਾ ਸਰਬ ਸੁਖ ਹੋਵੇ ਚਾਂਦ ਚਾਂਦ ਕੌ ਸੇ ਜੀ ਸਾਹਿਬ ਥਾਂ ਥਾਂ ਰਚ ਰਹਿਤ ਦੇਖ ਦੇਖ ਫਤਿਹ ਪਿਰਤ ਕੀ ਭੇਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਕੌ ਜੀ ਕੇ ਬੋਲ ਬਾਲੇ ਬੋਲ ਜੀ ਸਤਨਾਮ ਸੇਕੇ ਨੂੰ ਸੇਕੀ ਦਾਨ ਕੇਸ ਦਨ ਰਹਿਤ ਦਨ ਬਿਬੈਕ ਦਨ ਵਿਸਤਾ ਦਨ ਬਰੋਸਾ ਦਾਨ ਦਨ ਆਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀ ਜੁਗ ਬੁਗ ਜੁਗ ਜੁਗ ਟਾਲ ਧਰਮ ਕੇ ਜੈ ਕਰ ਬਲ ਜੀ ਸਤਨਾਮ ਹੇ ਨਮਾਨੇ ਨਮਾਨ ਤੇ ਥਾਨੇ ਨੇ ਥਾਨੇ ਓਤੇ ਦੇ ਸੱਚ ਪਿਤਾ ਆਪ ਵਾਹਿਗੁਰੂ ਓ ਟ੍ਰੂ ਗੁਰੂ ਬਾਈ ਥਾਈ ਗ੍ਰੇਸ ਵੀ ਸਟੈਂਡ ਬਿਫੋਰ ਥੀ ਦਿਸ ਮਾਰਨਿੰਗ ਵਿਦ ਹੈਡ ਬਾਊਡ ਐਂਡ ਪਾਲਮਸ ਟੁਗੇਦਰ ਇਨ ਗ੍ਰੈਟੀਟਿਊਡ ਫੋਰ ਦਾ ਕਾਉਂਟਲੈਸ ਗਿਫਟਸ ਦੈਟ ਯੂ ਬੈਸਟੋ ਅਪਾਨ ਅਸ ਐਵਰੀ ਡੇ ਥੈਂਕ ਯੂ ਫੋਰ ਦਿਸ ਬ੍ਰੈਥ ਆਫ ਲਾਈਫ ਥੈਂਕ ਯੂ ਫੋਰ ਦਿਸ ਧਰਮਾ ਥੈਂਕ ਯੂ ਫੋਰ ਦਾ ਟੈਕਨੋਲੋਜੀ ਆਫ ਦਿਸ ਸ਼ਬਦ ਗੁਰੂ ਥੈਂਕ ਯੂ ਫੋਰ ਦਾ ਲੈਗਸੀ ਆਫ ਸਿਰੀ ਸਿੰਘ ਸਾਹਿਬ ਬਾਈ ਸਾਬਰ ਬੰਜਨ ਸਿੰਘ ਖਾਲਸਾ ਯੋਗੀ ਜੀ ਹੂ ਬ੍ਰਾਟ ਅਸ ਟੂ ਯੋਰ ਲੋਟਸ ਫੀਟ May we live those teachings that he has brought to us. May we share those teachings with a hungry humanity. And may we preserve those teachings in their integrity. And bless our children that they may grow to become the saints, heroes, and givers tomorrow. And bless Miri Piri Academy that it may continue to train to teach the leaders of tomorrow. And bless this Hacienda de Guru Ram Dass that it may truly serve the Sri Singh Sabha's vision to be that inspiration sanctuary and blessing for people all over the planet. We bless this earth with peace. Bless this earth with peace. Bless this earth with peace. May the drums of war, may we learn to resolve our differences with grace, dignity, and peace to all. Guru Prasad is placed before thee. May it be infused with the strength of steel and the sweetness of naam. May it remind us that all things come in thy sweet will. And so many prayers are placed before thee on the Ardashi for healing and blessing. And so many people who we hold in our own hearts. May the light of Guru Ram Dass surround them, protect them, uplift them, and heal them in every way. As we hear this Hukam Namah, may it go deep into our hearts and serve to guide us on this day. Akarvada gata puchuf maf karani sarbatit. ਦੇ ਕਰਸ ਰਸ ਕਰਨੀ ਸੇ ਪਿਆਰੇ ਮੈਲ ਜਿਨ ਮਿਲਿਆ ਤੇਰੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰ ਬਾਤਾਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਿਆ ਬਿਆ ਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮੇ ਗੁਰੂ ਮੰਨਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿ ਰਹਿ ਸਾਹਿਬ ਹਰ ਜੁਗ ਜੁਗ ਭਗਤ ਪਾਇਆ, ਪੈਸ ਰਾਖਤਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਲਾਦ ਰਾਇਆ, ਅਹੰਕਾਰੀਆ ਨਿਰਖਾ ਫਿਰਤੇ, ਨਾਮ ਦੇਉ ਮੁਖ ਲਾਇਆ, ਚੰਨ ਨਾਨਕ ਐਸਾ ਹਰ ਸੇਵਿਆ, ਅੰਚਲੇ ਚਾਇਆ, ਇਕ ਓਂਕਾਰ ਸਿੱਖ ਪ੍ਰਸਾਦ, ਸਲੋਕ ਮਹਿਲਾ ਪਹਿਲਾ, ਦੁਖ ਦਾਰੁ ਸੁਖ ਰੋਗ ਬੇਆ, ਜਾ ਸੁਤਾਨਾ ਹੋਈ, ਤੂ ਕਰਤ ਕਰਨੇ ਮੈਂ ਨਾਹੀ, ਜਾ ਹੋਖਰੀ ਨਾ ਹੋਏ, ਬਲਹਾਰੀ ਕੁਦਰ ਵਸਿਆ, ਤੇਰਾ ਅੰਤਰ ਜਾਈ ਲਾਖਿਆ ਰਹਾ, ਜਾਤ ਮੈਂ ਜੋ ਜੋਤ ਮੈਂ ਜਾਤਾ ਖਾਓ, ਖਲਾਬ ਪੁਰੇਖਿਆ, ਤੂੰ ਸੱਚ ਸਾਹਿਬ ਸਿਬਤ ਸਵਾਲਿਓ, ਜਿੰਸ ਕੀਤੀ ਸੋ ਪ੍ਰਭੇਆ, ਕੋ ਨਾਨਕ ਕਰਤੇ ਕਿਆ, ਬਾਤ ਜੋ ਕਿਛ ਕਰਨਾ ਸੋ ਕਰੇਖਿਆ, ਸੋ ਦੁਰ ਆਕਾਸ ਮੈਲਾ ਪਹਿਲਾ, ਇੱਕ ਓਂਕਾਰ ਸਕ ਪ੍ਰਸਾਦ, ਸੋ ਦੇ ਤੇਰਾ ਖੇਆ ਸੋ ਗੁਰ ਖੇਆ, ਜਿਪੇ ਸਰਬ ਸਮਾਲੇ, ਵਾਜੇ ਤੇਰੀ ਨਾਦ ਨੇਕ ਸੰਕਾ, ਖੇਤੇ ਤੇਰੀ ਵਾਵਨ ਹਾਰੇ, ਖੇਤੇ ਤੇਰੇ ਰਾਗ ਪ੍ਰੀਸਿਓ, ਕਹਿ ਹੈ ਖੇਤੇ ਤੇਰੀ ਗਾਵਨ ਹਾਰੇ, ਗਾਵਨ ਤੁਨੋ ਪਵਨ ਪਨੀ ਬਸੰਤ, ਗਾਵੇ ਰਜ ਧਰਮ ਦੁਆਰੇ, ਗਾਵਨ ਤੁਨੋ ਚੇਤ ਕਪਲਿਕ ਚਾਨੇ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਨੋ ਈਸ਼ਰ ਬ੍ਰਹਮ ਦੇਵੀ, ਸੋਹਨ ਤੇਰੀ ਸਦਾ ਸਵਾਰੇ, ਗਾਵਨ ਤੁਨੋ ਇੰਦ੍ਰ ਇੰਦ੍ਰਾਸਨ ਬੇਟੇ, ਦੇਵਤਾਲੇ, ਗਾਵਨ ਤੁਨੋ ਸਿਰ ਸਮਾਰੀ ਅੰਦਰ, ਗਾਵਨ ਤੁਨੋ ਸਾਧ ਵਿਚਾਰੇ, ਗਾਵਨ ਤੁਨੋ ਜਤੀ ਸਤੀ ਸੰਤੋਖੀ, ਗਾਵਨ ਤੁਨੋ ਵੀਰ ਕਰਾਰੇ, ਗਾਵਨ ਤੁਨੋ ਪੰਡਿਤ ਪਰਨ ਰੱਖੀ ਸੁਰ, ਚੁਗ ਚੁਗ ਵੇਰ ਨਾਲੇ, ਗਾਵਨ ਤੁਨੋ ਮੋਹਨੀਆ ਮਨ ਮਹਾਨ, ਸਰਗ ਮਚ ਪਿਆਲੇ, ਗਾਵਨ ਤੁਨੋ ਰਤਨ ਭਾਈ ਤੇਰੇ, ਅਤ ਸਤੀ ਰਤਨਾਲੇ, ਗਾਵਨ ਤੁਨੋ ਚੋਰ ਮਹਾਬੋ ਸੁਰ, ਗਾਵਨ ਤੁਨੋ ਖਾਨੀ ਚਾਰੇ, ਗਾਵਨ ਤੁਨੋ ਖਨ ਮੰਦ ਬ੍ਰਹਮੰਡ, ਖ ਰੱਖੇ ਤੇਰੀ ਤਾਰੇ, ਸੇ ਤੁਨੋ ਗਾਵਨ ਜੋਤਿ ਬਾਵਨ, ਰੱਥੇ ਤੇਰੇ ਬਗਰ ਸਾਲੇ, ਹੋਰ ਖੇਤੇ ਤੁਨੋ ਗਾਵਨ, ਸੇਮੇ ਚਿਤਨਾਵਨ, ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸੱਚ ਸਾਚੀ ਨਾਇ, ਹੈ ਵੀ ਉਸੀ ਜਾਨ ਜਾਸੀ, ਰਚਨ ਜਨਮ ਚਾਈ, ਰੰਗੀ ਰੰਗੀ ਬਾਤੀ ਕਰ ਕਰ, ਚਿੰਤੀ ਮਾਇਆ ਜਿਉ ਪਾਇ, ਕਰ ਕਰ ਦੇਖੇ ਕੀਤਾ ਆਪਣਾ, ਜਿਉਤਿਸ ਦੀ ਵਰਿਆਈ, ਜੋਤਿਸ ਪਾਵੇ ਸੋਈ ਖੁਰਸੀ, ਫਿਰ ਹੁਕਮ ਨ ਕਰਨ ਜਾਈ, ਸੋ ਪਤ ਸ਼ਾਹ ਸਾਹਿਬ ਪਰ ਸਾਹਿਬ, ਨਾਨਕ ਰਹਿਣ ਰਜਾਈ, ਆਸਾ ਮੈਲ ਪਹਿਲਾ, ਸੁਰ ਵਾਡਾ ਕੇ ਸਭ ਖੋਏ, ਕੇਵਰ ਵਾਡਾ ਦੀਟਾ ਹੋਏ, ਕੀਮਤ ਪਾਇ ਨ ਖੇ ਜਾਏ, ਕੇ ਨਾ ਵਾਲੇ ਚਿਰ ਰਹੇ ਸਮਾਏ, ਵਧੇ ਮੇਰੀ ਸਾਹਿਬਾ, ਗਹੀਰ ਕੁੰਬੀਰ ਗੁਨੀ ਗਹੀਰਾ, ਕੋਈ ਨਾ ਜਾਣੇ ਤੇਰਾ ਖੇਤ, ਖੇਵਰ ਚਿਰ ਰਹਾਂ, ਸਭ ਸੁਰਤੀ ਮਿਲ ਸੁਰ ਕਮਾਏ, ਸਭ ਕੀਮਤ ਮਿਲ ਕੀਮਤ ਪਾਏ, ਗਿਆਨੀ ਧਿਆਨੀ ਗੁਰ ਗੁਰ ਹਾਏ, ਤੇ ਖੇ ਨਾ ਜਾਏ ਤੇਰੀ ਤਿਵਰੀ ਆਏ, ਸਭ ਸਤ ਸਭ ਥਪ ਸਭ ਚੰਗੀ ਆਇਆ, ਸਿੱਧਾ ਪੁਰਖ ਖਿਆਵਰੀ ਆਇਆ, ਤਿਰ ਬਿਨ ਸਿਰੀਖ ਨੇ ਨਾ ਪਾਇਆ, ਕਰਮ ਲੈ ਨਾ ਹੀ ਠਾਕਰ ਆਇਆ, ਆਖਣ ਵਾਲ ਖਿਆ ਵਿਚਾਰ, ਸਿਫਤੀ ਬਰੇਤ ਰੇ ਭੰਡਾਰ, ਜਿਸ ਤੁਝੇ ਚ ਸੇਖਿਆ ਚਾਰ, ਨਾਨਕ ਸੱਚ ਸਵਾਰ ਨਹਾਰ, ਅਸ ਮੈਲ ਪਹਿਲਾ, ਆਖ ਜੀਵ ਵਿਸਰੇ ਮੁਰ ਜਾਉ, ਆਖਣ ਓਖ ਸੱਚ ਨਾਮ, ਸਾਚੀ ਨਾਖੀ ਲਾਗੀ ਬੁਖ, ਉਪ ਖੇ ਖਾਏ ਚਲ ਹੈ ਦੁਖ, ਸ
Tokyo, the same Mary, my such a cyber, such a naira, such a namki tilbury, I act a cake in a nay pie, chase a milk a yak in a pie, but in a hole they got in a jive. Now, Marina, they soak, Dada, Rena, Chuke, Bob, Kune, Nahi, Koi, Naka, Naka, Hue, Javara, Tavari, Terry, Dot, Jindin, Karke, Kiti, Rat, Kasamisari, Takem, Job, Nanakanabe, Barsana, Ragutri, Mela, Jota, Harke, Jansukur, Sat, Purka,